ਕਰਨ ਚ ਵੇ ਮੋ ਤੁਤ ਪਰੇ ਫਿਰ ਪਸਨੇ ਵੋ ਨਹੀਂ ਤਨੋ ਤੀ ਉਤ ਬਿਨ ਸੋਇ ਸਭ ਨੋ ਤੀ ਬਿਨ ਸੁਤੀ ਏਰ ਈਸੂ ਓ ਸਪੇਖਰ ਸੋ ਜੇ ਫਿਰ ਇਸ ਕੇ ਪਾਸ ਨਹੀਂ ਗੋਨੇ ਫਿਰ ਵੋ ਇਸ ਨੇ ਫਿਰ ਏਰ ਸ਼ਬ ਤੁ ਨੇ ਰੋਫ ਤਿਆ ਸੋ ਏਰ ਰੋਫ ਤੀ ਦੇ ਨੇ ਫਿਨ ਤਨ ਸ਼ਾਰ ਏ ਤੋ ਆਈ ਓ ਨੋ ਸਾਇਨ ਸੋ ਫੋ ਮੋਰ ਇੰਟੀ ਰੋਫ ਪੋਸ ਇੰਟੀ ਫਿਰ ਏਰ ਖੈਂ ਪਾ ਯੋ ਸਵਾ ਫਾਇਨ ਮੋ ਤੀ ਰੋਨ ਤੇ ਪੇਨ ਓਨ ਖੈਨ ਰੀ ਵੈਨ ਜ ਪੀ ਪੰ ਤੁ ਕਰ ਤੂ